0: ਹੁੰਦਾ ਕਿਉਂਕਿ ਡੈਣੀ ਦਾ ਕਹਿੰਦੇ ਦੇਵਤਿਆਂ ਦਾ ਯੁੱਧ ਵੀ ਜਿਹੜਾ ਐਸਾ ਇਸੇ ਮਹੀਨੇ ਹੁੰਦਾ ਹੈ ਨਾ। ਕਹਿੰਦੇ ਸੈਰੀ ਵਾਲੇ ਦਿਨ ਜਿਹੜੇ ਵੀ ਸਾਡੇ ਦੇਵੀ ਦੇਵਤੇ ਐਨਸ ਹੈ ਆਪਣੇ ਆਪਣੇ ਸਥਾਨਾਂ ਪਰ ਆਈ ਜਾਂਦੇ ਲੜੀ ਘੁਲੀ ਕੇ, ਹੈ ਨਾ। ਐ ਨਾ ਇਹ ਸਾਡੇ ਹੁੰਦਾ ਨਾ ਡੈਣੀ ਕਹਿੰਦੇ ਦੇਵਤਿਆਂ ਦਾ ਯੁੱਧ, ਹੈ ਨਾ ਜੀ। ਕਹਿੰਦੇ ਨੌਈਆਂ ਵਿਆਹਤੀਆਂ ਜਿਹੜੀਆਂ ਨੇ ਸਹਿ ਵੀ ਸਹੁਰੀਆਂ ਦੇ ਘਰਾਂ ਜਿਹੜੀਆਂ ਨੇ ਸਹਿ ਐਨ ਪਕਵਾਨ ਲੈ ਕੇ ਪੁੱਜਦੀਆਂ ਸੰਗਰਾਂਦੀ ਵਾਲੇ ਦਿਨ, ਹੈ ਨਾ। ਤਾਂ ਦੇਖਾ ਕਿਤਨੇ ਸਾਰੇ ਮਹੱਤਵ ਹਨ ਜਿਹੜੇ ਇਸ ਮਹੀਨੇ ਦੇ ਹਨ, ਮਤਲਬ ਸੈਰੀ ਦੀ ਆ ਸੰਗਰਾਂਦੀ ਦੇ ਹਨ, ਹੈ ਨਾ। ਕਹਿੰਦੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਫਸਲ ਜਿਹੜੀ ਸਾਡੀ ਧਾਨਾਂ ਦੀ ਦਿਖਾ ਤਿਆਰ ਹੈ, ਖਰੀਫ ਫਸਲ ਜਿਹੜੀ ਵੀ ਹੈ ਸਾਰੀ ਤਿਆਰ ਹੈ ਲਗਭਗ। ਧਰਤੀ ਦਾ ਵੀ ਆਹਾਂ ਨਵਾਂ ਲਗਾਉਣਾ ਹੁੰਦਾ, ਹੈ ਨਾ। ਅਮਰੂਦ ਤੁਹਾਡੀਆਂ ਸਹਿ ਕਾਕੜੀਆਂ, ਉਹ ਕਿਤਨੀਆਂ ਸਾਰੀਆਂ ਚੀਜ਼ਾਂ ਲੱਗੀਆਂ ਹੁੰਦੀਆਂ, ਘੀਏ ਕੱਦੂ, ਅਤੇ ਇਹਨਾਂ ਸਾਰਿਆਂ ਦੀ ਸੈਰੀ ਵਾਲੇ ਦਿਨ ਆਹਾਂ ਕਿਆ ਕਰਦੇ, ਸਬਜ਼ੀਆਂ ਬਣਾਉਂਦੇ, ਹੈ ਨਾ। ਧਰਤੀ ਦਾ ਵੀ ਨਵਾਂ ਲਗਾਉਣਾ ਹੁੰਦਾ ਆਹਾਂ, ਹੈ ਨਾ। ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਇਸ ਸੰਗਰਾਂਦੀ ਜੋ ਮਤਲਬ ਇਸ ਸੈਰੀ ਦੀ ਆ ਸੰਗਰਾਂਦੀ ਜੋ ਮਨਾਉਣੇ ਦਾ ਸਾਡਾ ਇਹ ਮਹੱਤਵ ਹੈ, ਹੈ ਨਾ। ਬਹੁਤ ਵੱਡਾ ਦਿਨ ਹੈ ਸੈਰੀ ਦਾ ਦਿਨ। ਕਹਿੰਦੇ ਸਭ ਤੋਂ ਵੱਡਾ ਤਾਂ ਹਾਂ ਇਹ ਮੰਨਦੇ ਕਿ ਸਾਰਿਆਂ ਦੇ ਘਰੇ 'ਚ ਸੁੱਖ ਸ਼ਾਂਤੀ ਰਹਿੰਦੀ, ਬਰਸਾਤ ਚੱਲੀ ਜਾਂਦੀ। ਕਹਿੰਦੇ ਫਿਰ ਆਹਾਂ ਸੰਗਰਾਂਦੀ ਵਾਲੇ ਦਿਨ ਆਪਣੇ ਕੁਲੇ ਦੇ ਦੇਵਤੇ ਸਾਰੇ ਦੇਵੀ ਦੇਵਤੇ ਤਿੰਨੇ ਵੀ ਮਨਾਉਂਦੇ। ਅੱਛਾ ਮੈਨੂੰ ਇੱਕ ਗੱਲ ਦੱਸਾਂ, ਹੁਣ ਢੋਈ ਲੈਂਦੀ ਤੂੰ ਜੋ ਖਰੇ ਕੀਤੇ, ਭਈ ਅਮਰੂਦ ਕਹਿੰਦੇ ਕਾਕੜੂ ਖਾਂਦੇ ਆਹਾਂ ਸੈਰੀ ਵਾਲੇ ਦਿਨ?
1: ਨਹੀਂ ਖਾਣਾ ਚਾਹੀਦਾ ਵੈਸੇ, ਉਹਦੀ ਪੂਜਾ ਕਰਦੇ ਨਾ।
0: ਹਾਂ, ਮੇਰੀਆਂ ਬੋਬੋ ਭੈਣਾਂ ਬੜੀਆਂ ਸਿਆਣੀਆਂ, ਉਹ ਪਾਈਆ ਹੈ ਨਾ, ਬੜੀਆਂ ਸਿਆਣੀਆਂ ਹੈ, ਬੜੀਆਂ ਛੇ ਸਿਆਣੀਆਂ ਸਿਆਣੀਆਂ ਗੱਲਾਂ ਕਰਦੀਆਂ। ਪਰ ਇੱਕ ਗੱਲ ਹੈ ਵੀ ਲਸਿਆੜਾ ਨਹੀਂ ਬਣਨੇ ਹੋ, ਠੀਕ ਹੈ। ਇਹ ਜਿਹੜੀ ਤੁਹਾਨੂੰ ਜਾਣਕਾਰੀ ਹੈ ਨਾ, ਅਗਰ ਤੁਹਾਡੇ ਘਰ ਕੋਈ ਬਿੱਟੀ ਹੈ ਜਾਂ ਬਾਲਕ ਹੈ ਕੋਈ ਵੀ ਹੈ ਨਾ, ਤਾਂ ਤਿੰਨੇ ਵੀ ਜਲੂ ਤੁਹਾਂ ਇਹ ਤਿਉਹਾਰ ਪੂਜਦੇ ਹੋਣੇ ਜੀ। ਸੈਰੀ ਉਹ ਤਾਂ ਸੰਗਰਾਂਦੀ ਦੇ ਦਿਨ ਪਿਆਗਾ, 4 ਵਜੇ ਚਿੜੂਆਂ ਦੇ ਬੋਲਣੇ ਤੇ ਬੋਲਦੇ ਪੱਖਰੂਆਂ ਦੇ ਬੋਲਣੇ ਤੇ ਪਹਿਲਾਂ ਸੈਰੀ ਦੀ ਪੂਜਾ ਹੋਈ ਜਾਂਦੀ, ਹੈ ਨਾ। ਸੈਰ ਮਾਤਾ ਜਿਹੜੀ ਹੈ ਕਹਿੰਦੇ 52 ਦੀ ਜੋੜੀ ਵੀ ਰੱਖਦੇ, ਹਾਂ। ਕਹਿੰਦੇ ਪਿਆਗਾ ਉੱਠੀ ਕੇ ਆਹਾਂ ਤੀਦੀ ਪੂਜਾ ਕਰਨੀ, ਫਿਰ ਰੱਖੜੀਆਂ ਜਿਹੜੀਆਂ ਹੁੰਦੀਆਂ ਸਹਿ ਚੜਾਣੀਆਂ ਹੁੰਦੀਆਂ ਸੈਰੀ ਮਾਤਾ ਪਰ। ਕਿਤਨੀਆਂ ਸਾਰੀਆਂ ਜਾਣਕਾਰੀਆਂ ਸੈਰੀ ਦੇ ਤਿਉਹਾਰ ਦੇ ਨੇ ਜੁੜੀਆਂ। ਮਿੱਠੜੂ, ਅੱਛਾ ਮੈਨੂੰ ਦੱਸਾਂ ਸੰਚੋਲੂ, ਸੰਚੋਲੂ ਵੀ ਬੋਲਦੇ ਤੂੰ? ਹਾਂ, ਤਾਂ ਭੁੱਲੀ ਕੇ ਜਾ ਦੇ ਤੂੰ, ਮੈਂ ਕੂ ਤੂੰ ਅੰਗਰੇਜ਼ ਹੈ, ਮੈਂ ਵੀ ਤਾਂ ਇੱਥੋਂ ਦੀ ਹੈ, ਤੂੰ ਹਾਂ ਖੁੱਲੀ ਕੇ ਗੱਲ ਕਰਾਂ ਮੇਰੇ ਨੇ, ਹੈ ਨਾ। ਤਾਂ ਸੰਚੋਲੂ, ਫਿਰ ਘੜੀਆਂ ਸਹਿ ਰੋਟੀਆਂ ਜਿਹੀਆਂ ਜੁਆਣੀ ਵਾਲੀਆਂ ਬਣਾਉਂਦੇ। ਕਹਿੰਦੇ ਬੜੀ ਛੈਲ ਗੱਲ ਪਤਾ ਕਿਆ ਹੁੰਦੀ, ਸਾਰਿਆਂ ਘਰਾਂ 'ਚ ਇਤਨੀ ਅੱਛੀ ਖੁਸ਼ਬੂ ਚੱਲੀ ਹੁੰਦੀ ਨਾ, ਓ ਹੋ ਹੋ, ਹੈ ਨਾ। ਅੱਛਾ ਤੁਹਾਡੇ ਵੀ ਹੈ ਭੰਡਾਰੇ ਦਾ? ਇਹ ਸਾਡੇ ਪਾਸੇ ਤਾਂ ਵੰਡਦੇ ਵੀ ਜਿਹੀਆਂ ਪੜੋਸੀਆਂ ਦੇਣੀਆਂ ਥਾਲੀਆਂ 'ਚ ਪਾਈ ਪਾਈ ਕੇ ਥੋੜ੍ਹੀ ਥੋੜ੍ਹੀ ਚੀਜ਼ ਸਾਰੀ ਦੇਣੀ, ਤੂੰ ਵੀ ਵੰਡਦੇ? ਚਲੋ ਤਾਂ ਬਹੁਤ ਅੱਛਾ ਲੱਗਿਆ ਤੁਹਾਡੇ ਕੰਨੇ ਗੱਲਬਾਤ ਕਰੀ ਕੇ, ਖਰੇ ਕਿਤੇ ਟੋਹ ਲਿਆ ਮੈਂ ਤੁਹਾਨੂੰ ਸਾਰੀ ਜਾਣਕਾਰੀ ਹੈ। ਕਹਿੰਦੇ ਭਾਈ ਆ ਇੱਕ ਗੱਲ ਆਹਾਂ ਆਪਣੀਆਂ ਬੋਬੋ ਭੈਣਾਂ ਕੰਨੇ ਜ਼ਰੂਰ ਕਰਨੀ, ਕਿ ਜ਼ਰੂਰੀ ਨਹੀਂ ਹੈ ਕਿ ਸਾਂਝੋ ਸਾਰਾ ਪਤਾ ਹੁੰਦਾ, ਹੈ ਨਾ। ਤੁਹਾਡੇ ਦੇ ਜਿਹੜੀਆਂ ਜਿੱਤੀਆਂ ਡੈਣੀ, ਮੈਂ ਦੱਸੀਂਦੀ ਤੁਹਾਨੂੰ, ਹਾਂ ਬਿਲਕੁਲ, ਕਿਉਂਕਿ ਡੈਣੀ ਜਿੱਤਣ ਤਾਂ ਬੋਲਦੇ ਸ਼ੁਭ ਮੰਨਿਆ ਜਾਂਦਾ ਨਾ। ਇਹਦੀ ਪਰ ਵੀ ਮੈਂ ਗੱਲਬਾਤ ਕਰਨੀ ਹੈ ਜੇ, ਕੱਲ੍ਹ ਕੀ ਫਿਰੀ ਬੈਠੀ ਮੈਂ ਤੁਹਾਡੇ ਇੱਥੋਂ ਨਾ ਤੁਹਾਡੇ ਕਰਨਾ, ਤਾਂ ਤੁਹਾਡੀ ਬੜਕੀ ਬੋਬੋ ਤੁਹਾਨੂੰ ਛੱਡਦੀ ਨਹੀਂ ਹੈ, ਪੁੱਛਣਾ ਤਾਂ ਮੈਂ ਤੁਹਾਡੇ 'ਤੇ ਸਭ ਕੁਛ ਹੈ। ਮੈਂ ਤੁਹਾਨੂੰ ਤਾਂ ਢੋਆ ਦੀ ਵੀ ਬੜੀਆਂ ਆਧੁਨਿਕ ਤਾਂ ਨਹੀਂ ਹੋਈ ਗਈਆਂ ਤੂੰ, ਹਾਂ ਭਾਈ ਪੁਰਾਣੇ ਰੀਤੀ ਰਿਵਾਜਾਂ ਜਾਣਦੀਆਂ ਕਿ ਨਹੀਂ ਜਾਣਦੀਆਂ? ਬਸ ਤਾਂ ਗੱਲ ਇੱਥੋਂ ਹੀ ਆਈ ਕਿ ਖਤਮ ਹੋਈ, ਮੈਂ ਤੁਹਾਨੂੰ ਇਹੀ ਲੱਗੀ ਇਹੀ ਗਲਾਣਾ ਕਿ ਆਪਣੇ ਰੀਤੀ ਰਿਵਾਜ਼ ਨਾ ਲਸਿਆੜੇ ਹੀ ਹੈ, ਆਪਣੇ ਤੱਕ ਨਹੀਂ ਰੱਖਣੇ, ਸਗਾਂ ਵਧਾਉਣੇ, ਠੀਕ ਹੈ। ਜਲੂ ਤੁਸੀਂ ਪੂਜਾ ਪਾਠ ਕਰਨੀ, ਬੱਚਿਆਂ ਕੰਨੇ ਤੁਸੀਂ ਪੂਜਾ 'ਚ ਬਿਠਾਇਆ ਹੋਣਾ ਸੈਰੀ ਦੀ 'ਚ, ਤਾਂ ਤਿੰਨੇ ਦੱਸਣਾ ਕਿ ਇਹ ਸਾਡੇ ਰੀਤੀ ਰਿਵਾਜ਼ ਨੇ, ਕਹਿੰਦੇ ਇਹ ਗਾਂ ਤੁਹਾਨੂੰ ਚਲਾਉਣਾ ਪਾਉਣੇ, ਕਿਉਂਕਿ ਆਹਾਂ ਤਾਂ ਨਹੀਂ ਤਾਂ ਬੈਠੀ ਨਹੀਂ ਰਹਿਣਾ, ਹੈ ਨਾ, ਚਲਾਉਣਾ ਤਾਂ ਅਗਲਿਆਂ ਹੀ ਆ, ਬੱਚਿਆਂ ਹੀ ਚਲਾਉਣਾ ਹੈ, ਤਾਂ ਬੱਚਿਆਂ ਦਾ ਕਸੂਰ ਨਹੀਂ ਹੈ, ਜਦ ਤੱਕ ਆਹਾਂ ਤਿੰਨਾਂ ਦੇ ਦਿਮਾਗੇ 'ਚ ਪਾਂਗੇ ਨਹੀਂ ਤਾਂ ਤਿੰਨੇ ਪਤਾ ਕਿਵੇਂ ਲੱਗਣਾ, ਹੈ ਨਾ। ਤਾਂ ਇਹ ਮੇਰੀ ਬੜਕੀ ਬੋਬੋ ਹੈ ਨਾ, ਮੈਂ ਤੁਹਾਡੀ ਹੈ ਕਿ ਨਹੀਂ ਹੈ? ਹਾਂ, ਤਾਂ ਤੂੰ ਹਾਂ ਬੜਕੀ ਬੋਬੋ ਦੀ ਜਿਹੜੀ ਸਿੱਖ ਮਤ ਐਸਾ ਲੈਣੀ, ਕਹਿੰਦੇ ਬੱਚੇ ਵੀ ਜ਼ਰੂਰ,
1: ਠੀਕ ਹੈ। ਮੇਰਾ ਫੋਨ ਲੱਗਦਾ ਨਹੀਂ, ਅੱਜ ਮੈਂ ਪਹਿਲੇ ਲੈ ਪੀ ਮਲਾਣਾ, ਅੱਛਾ ਜੀ, ਮੈਂ ਗੱਲ ਕਰ ਲੈਣੀ ਆ ਵਰਸਾ ਮੈਡਮਾਂ ਨੇ ਮਹਾ ਮੈਂ।
0: ਚਲੋ ਬੜੀ ਅੱਛੀ ਗੱਲ ਹੈ, ਬੜੀ ਖੁਸ਼ੀ ਹੋਈ, ਇਵੇਂ ਜੁੜੇ ਰਿਹਾ ਤੁਹਾਂ ਆਕਾਸ਼ਵਾਣੀ ਧਰਮਸ਼ਾਲਾ ਕੰਨੇ, ਕੰਨੇ ਸੁਣਦੇ ਰਿਹਾ ਸਾਡੇ ਸਾਰੇ ਕਾਰਜਕ੍ਰਮ, ਜੁੜਨੇ ਵਾਸਤੇ ਤੁਹਾਡਾ ਮਤਾ ਮਤਾ ਧੰਨਵਾਦ। ਤਾਂ ਦੇਖਾ ਜੀ ਗੱਲ ਹੀ ਹੈ ਵੀ ਬੜਾ ਮਜ਼ਾ ਆਇਆ, ਕਹਿੰਦੇ ਸਾਡੇ ਜਿਹੜੇ ਰੀਤੀ ਰਿਵਾਜ਼ ਹਨ ਨਾ, ਤੁਸੀਂ ਸਾਰੇ ਸੋਚਾ ਦੇ ਹੋਣੇ ਵੀ ਸੈਰ ਤਾਂ ਹੋਈ ਹੋ, ਕਹਿੰਦੇ ਇਹ ਕਹੋ ਭਤੋਈ ਪਿਓ ਵੀ ਸੈਰੀ ਦੀਆਂ ਗੱਲਾਂ ਕਰਾ ਦੇ, ਪਰ ਐਸਾ ਨਹੀਂ ਹੈ। क्योंकि ये जो प्रोग्राम है साड़िया बोबो भैन वाला ना, ये सिर्फ त्योहारे वाले दिन आता। ठीक है जी, तो त्योहार आ जाया सैरी के बाद, तो मैं ये सोचा दी कि मेरिया बोबो भैन कुछ ज़्यादा ही मॉडर्न तो नहीं हुई हैं भी अपने त्यौहार त्यौहर के बारे च जान दियाँ कि नहीं जान दियाँ। तो तुह भी जुड़ना साढ़े कन्ने कन्ने गलबात करनी है, पर पहले हाँ सुनना एक गीत सुनी लेंदे, थोड़ा अपना दिमाग जेड़ा है तुसी फ्रैश कर लेंदे। ठीक है जी बोबो भैनो, नहीं तो तुह फिर मुझे गाली देनी है कि मैडम गीत तो सुना नहीं है ना जी। तो चलो आवा सुन दे हाँ किट्ठे मिठे हुई के गीत।